0: ਕ੍ਰਿਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਭਾਣ ਭਾਈਆਂ ਨੇ ਆਨੰਦ ਭਾਈ ਕੀ ਰਾਮ ਰਾਮ। ਔਰ ਫਿਲਹਾਲ ਭਾਈਓ ਦੇਖੇ ਹੈ ਕਿ ਜੋ ਆਪਣਾ ਮੌਸਮ ਕੀ ਅਗਰ ਬਾਤ ਕਰੀ ਜਾਏ ਤੋ ਮੌਸਮ ਮੈਂ ਕਾਫੀ ਬਦਲਾਵ ਹੈ ਆਪਣਾ ਭਾਈ ਲਗਭਗ ਆਪਣਾ 17-18 ਤਾਰੀਖ ਤੱਕ। ਔਰ ਅੱਜ ਕੇ ਦਿਨ ਮੈਂ ਬਈ ਦੇਖਣ ਮੈਂ ਆਇਆ ਕਿ ਸੁਬਹ ਸੁਬਹ ਬਹੁਤ ਸੀ ਬੂੰਦਾਬਾਂਦੀ ਕਹੀ ਪਈ ਹੈ ਔਰ ਕੱਲ੍ਹ ਤੋਂ ਬਈ ਇਤਨਾ ਅੰਧੜ ਤੇਜ਼ ਆਂਧੀ ਔਰ ਤੂਫਾਨ ਥਾ ਕਿ ਬਹੁਤ ਸਾ ਨੁਕਸਾਨ ਕਿਸਾਨ ਭਾਈਆਂ ਚਾਹੇ ਉਹ ਖੇਤ ਮਾਂ ਹਮ ਬਾਤ ਕਰ ਲਈ ਹੈ ਚਾਹੇ ਕਿਤੇ ਪਸ਼ੂਧਨ ਕੇ ਬਾੜਿਆਂ ਮਾਂ ਹਮ ਬਾਤ ਕਰ ਲਈ ਹੈ ਤੋ ਬਈ ਬਹੁਤ ਸੇ ਅਗਰ ਸੜਕ ਹਾਦਸੇ ਵੀ ਇਸੇ ਦੇਖਣ ਮੈਂ ਆਏ ਥੇ ਕਈ ਕਈ ਪੇੜ ਟੂਟ ਕੇ ਪੜ ਗਏ ਹੈ। ਕਿਸਾਨ ਭਾਈਆਂ ਕਾ ਜੋ ਆਪਣਾ ਕੋਈ ਸੋਲਰ ਪਲੇਟ ਜੋ ਖੇਤ ਮੈਂ ਲੱਗ ਰਹੀ ਸੀ ਬਈ ਆਪਣੀ ਕਿਤੇ ਟੂਬਲ ਸਮਰਸੀਬਲ ਥਾ ਵਹਾਂ ਵੀ ਕਾਫੀ ਨੁਕਸਾਨ ਸੋਲਰ ਪਲੇਟਾਂ ਮੈਂ ਦੇਖਣ ਮੈਂ ਆਇਆ ਹੈ। ਤੋ ਇਸ ਤਰੀਕੇ ਤੋਂ ਜੋ ਬਈ ਆਪਣੇ ਦਿਨ ਚਰਿਆ ਕੇ ਕਾਮ ਦਾਮ ਹੈ ਚਾਹੇ ਉਹ ਸਬਜ਼ੀ ਫਸਲਾਂ ਕੀ ਬਾਤ ਅਗਰ ਕਰਾਂ ਹੈ ਕਿਉਂਕਿ ਸਬਜ਼ੀ ਜੋ ਫਸਲੇ ਹੈ ਉਹ ਬਈ ਆਪਣੀ ਹਰੇਕ ਰੋਜ਼ ਤੋੜਾਈ ਉਹ ਉਸਕੀ ਛਟਾਈ ਉਹ ਹੈ। ਤੋ ਇਸ ਹਿਸਾਬ ਤੋਂ ਬਈ ਆਪਣੇ ਥੋੜ੍ਹਾ ਮੌਸਮ ਕਾ ਮਿਜਾਜ ਦੇਖ ਕੇ ਹਮਨੇ ਚਾਹੇ ਪਾਣੀ ਪਾਤ ਕੀ ਬਾਤ ਹੈ ਨਿਰਾਈ ਗੁਡਾਈ ਕੀ ਬਾਤ ਹੈ ਚਾਹੇ ਉਹ ਮੰਡੀ ਕਰਨਾ ਹਮਨੇ ਕਰਨਾ ਹੈ ਤੋ ਥੋੜ੍ਹਾ ਹਾਂ ਬਈ ਸਚੇਤ ਸਤਰਕ ਰਹਿ ਕੇ ਫਿਰ ਹਮਨੇ ਚਾਹੇ ਛਟਾਈ ਕੀ ਬਾਤ ਉਹ ਮੰਡੀ ਮੈਂ ਜਾਣਾ ਹੈ ਮੌਸਮ ਕਾ ਮਿਜਾਜ ਦੇਖ ਲਈ ਬਈ ਅੰਧੀ ਰੜਵਾ ਕਿਤੇ ਨਾ ਹੋ ਕਿਤੇ ਬਈ ਕਿਸਾਨ ਬਾਈ ਕੇ ਨੁਕਸਾਨ ਨਾ ਆਉਣ ਪਾਵੇ। ਤੋ ਥੋੜ੍ਹਾ ਹਾਂ ਅੱਜ ਕੇ ਦਿਨ ਬਈ ਤਕਨੀਕ ਕਾ ਜ਼ਮਾਨਾ ਹੈ ਚਾਹੇ ਫੋਨ ਕਾ ਮੀਡੀਆ ਮਾਧਿਅਮ ਕਾ ਹਮਨੇ ਮੌਸਮ ਕਾ ਪਤਾ ਹੋਣਾ ਜ਼ਰੂਰੀ ਹੈ। ਫਿਰ ਅਗਰ ਚੱਲ ਕੇ ਚਾਹੇ ਉਹ ਕੋਈ ਬਿਜਾਈ ਕੇ ਕਾਮ ਬਾਈ ਕਰੇ ਕਿਉਂਕਿ ਅੱਜ ਕੱਲ੍ਹ ਜੋ ਬਹੁਤ ਸੇ ਮਹਿੰਗੇ ਇਤਨੇ ਬੀਜ ਆਉ ਹੈ ਔਰ ਫਿਰ ਹਮਨੇ ਥੋੜ੍ਹਾ ਬਹੁਤ ਬੇਰਾ ਨਹੀਂ ਹੁੰਦਾ ਬਾਈ ਬਿਜਾਈ ਕਰਦਿਆਂ ਹਾਂ ਤੋ ਬਾਈ ਕਿਤੇ ਰਾਂਬੜ ਮੈਂ ਬੀਜ ਆ ਜਿਹਾ ਆਪਣਾ ਕਿਤੇ ਬੂੰਦਾਬਾਂਦੀ ਮੈਂ ਕਿਹਾ ਫਿਰ ਕਿਤੇ ਤੇਜ਼ ਲੂਹਾਂ ਤਾਂ ਆਉਂਦੀ ਕਿ ਜਿਹੜਾ ਬਰਾਨੀ ਇਲਾਕੇ ਕੀ ਬਾਤ ਕਰਾਂ ਹਾਂ ਚਾਹੇ ਬਈ ਟਿੱਬਾ ਸਾਰ ਧਰਤੀ ਮਾਰੀਓ ਤੋ ਬਈ ਇਹ ਦੇਖੇ ਕਿਤੇ ਉਡਾਰ ਕਰੇ ਤੁਸੀਂ ਨਾਟ ਦੇ ਚਾਹੇ ਉਹ ਕਪਾਸ ਕੀ ਬਾਤ ਆਓ ਚਾਹੇ ਬਾਜਰੇ ਕੀ ਬਾਤ ਆਓ ਹੈ। ਤੋ ਇਸ ਹਿਸਾਬ ਤੋਂ ਥੋੜ੍ਹੀ ਮੌਸਮ ਕੀ ਹਮਨੇ ਤਕਨੀਕੀ ਜਾਣਕਾਰੀ ਹੋਣੀ ਜ਼ਰੂਰੀ ਹੈ ਜੇ ਵਜ੍ਹਾ ਕਿ ਹਮ ਬਿਜਾਈ ਕਰਾਂ ਔਰ ਜਬ ਵੀ ਹਮ ਕੋਈ ਬਿਜਾਈ ਕਰਾਂ ਹਾਂ ਤੋ ਬਈ ਹਮਨੇ ਖਾਸ ਤੌਰ 'ਤੇ ਧਿਆਨ ਰੱਖ ਕੇ ਚੱਲੇ ਚਾਹੇ ਉਹ ਹਮਨੇ ਨੂੰ ਦੇਖੇ ਹੈ ਕਿ ਉਪਚਾਰ ਬਹੁਤ ਜ਼ਰੂਰੀ ਹੈ ਇਸਕਾ ਕਿਉਂਕਿ ਆਖਰੀ ਤੱਕ ਜੋ ਉਪਚਾਰ ਹੈ ਬੀਜ ਕਾ ਕਰੋ ਜਿਹਾ ਹੈ ਬਹੁਤ ਸੇ ਬਾਈ ਦਾਨਾ ਕੀ ਪਨੀਰੀ ਬਣਾ ਰਹੇ ਹੈ ਜਿਹੜੇ ਧਾਨ ਵਾਲੀ ਬੈਲਟ ਹੈ ਕਿਸਾਨ ਬਈਆਂ ਨੇ ਲਗਾਉਣੀ ਵੀ ਸ਼ੁਰੂ ਕਰ ਰੱਖੀ ਸੀ ਪਾਣੀਪਤ ਅੰਬਾਲਾ ਕਰਨਾਲ ਕੁਰੂਕਸ਼ੇਤਰ ਬਾਈ ਆਪਣੇ ਜੋ ਧਾਨ ਵਾਲੇ ਇਲਾਕੇ ਹੈ ਜਾਂ ਫਿਰ ਇਸ ਕੇ ਇਲਾਵਾ ਜਿਹੜੇ ਬਈ ਕੋਈ ਰੋਹਤਕ ਭਿਵਾਨੀ ਕੇ ਸਾਈਡ ਕਾ ਆਪਣਾ ਇਲਾਕਾ ਲੱਗ ਗਿਆ ਜਜਰ ਸਾਈਡ ਕਾ ਲੱਗ ਗਿਆ ਜਿਹੜੇ ਨੂੰ ਦੇਖੇ ਕਿ ਬਈ ਚੋਆ ਉੱਪਰ ਹੈ ਕਿਤੇ ਨਹਿਰ ਇੱਕ ਸਾਥ ਸਾਥ ਮੈਂ ਜਿਹੜੇ ਖੁਦਾਨੀ ਹੈ ਜਾਂ ਫਿਰ ਡੂੰਘੇ ਕਿੱਲੇ ਜਿਸ ਨਾਮ ਕਹਿਦੇ ਹੈ ਜਾਂ ਫਿਰ ਕਿਤੇ ਵਾਟਰ ਲੈਵਲ ਚੋਆ ਉੱਪਰ ਹੋ ਜਾਏ ਉੜੇ ਬਾਈ ਕਿਸਾਨ ਬਾਈ ਕੀ ਮਜ਼ਬੂਰੀ ਹੋ ਜਾਏ ਧਾਨ ਲਗਾਉਣਾ ਤੋ ਜਿਹੜਾ ਪ੍ਰਯਾਪਤ ਪਾਣੀ ਹੈ ਔਰ ਖਾਲੀ ਟਾਈਮ ਅਗਰ ਹਮ ਮਿੱਟੀ ਪਾਣੀ ਕੀ ਜਾਂਚ ਕਰਵਾ ਲਿਆ ਤੋ ਬਾਈ ਇੱਕ ਅਣਸਮਝੀ ਕਿ ਹਮਾਰੇ ਜੋ ਖਰਚੇ ਲਾ ਬੈਠਾ ਹਾਂ ਵਹ ਨਹੀਂ ਲੱਗਣਗੇ ਕਿਉਂਕਿ ਅੱਜ ਕੱਲ੍ਹ ਜੋ ਖੇਤੀ ਹੋ ਰਹੀ ਹੈ ਵਾ ਸਘਨ ਖੇਤੀ ਹੈ ਔਰ ਬਹੁਤ ਸੇ ਬਾਈ ਕਿਤੇ ਠੇਕੇ ਪੈ ਬੱਟੇ ਪੈ ਬਟਾਈ ਮੈਂ ਆਪਣਾ ਖੇਤ ਲਿਓ ਹੈ ਬਹੁਤ ਸਾ ਮਹਿੰਗਾਈ ਕਾ ਟਾਈਮ ਚੱਲ ਰਿਹਾ ਹੈ ਔਰ ਅਣਸਮਝੀ ਤਾਂ ਅਗਰ ਹਮ ਖੇਤੀ ਕਰੇ ਹੈ ਅਣਸਮਝੀ ਤਾਂ ਹਮ ਇੱਕ ਦੂਸਰੇ ਕਾ ਦੇਖ ਕੇ ਕਿ ਸਾਥ ਖਰਚੇ ਲਾ ਬੈਠਾ ਹਾਂ ਤੋ ਇਸਾ ਕੰਮ ਅਗਰ ਹਮ ਕਰਾਂਗੇ ਤੋ ਖੇਤੀ ਕੀ ਜੋ ਲਾਗਤ ਫਿਰ ਵਾ ਵੱਡੇਗੀ ਫਿਰ ਇਹ ਸੁਣਨ ਮੈਂ ਆਊਗਾ ਕਿ ਬਈ ਖੇਤੀ ਇਹ ਘੱਟ ਕਾ ਸੌਦਾ ਹੋਊਗੀ ਥੋੜ੍ਹਾ ਅੱਜ ਕਾ ਤਕਨੀਕੀ ਯੁੱਗ ਕਾਮ ਸਾਰਾ ਲੈ ਕੇ ਇਸਕੇ ਸਾਥ ਲੈ ਕੇ ਕੋਈ ਕਾਰ ਰੋਜ਼ਗਾਰ ਖੇਤੀਬਾੜੀ ਕੇ ਸਾਥ ਸਾਥ ਅਪਣਾ ਕੇ ਜਬ ਜਾ ਕੇ ਇਸਮੇ ਚਾਹੇ ਉਹ ਬਾਤ ਆਮਦਨੀ ਕੀ ਆਓ ਹੈ ਚਾਹੇ ਬਈ ਸੂਝ ਬੂਝ ਕੇ ਸਾਥ ਖੇਤੀ ਕੀ ਆਓ ਹੈ ਜੋ ਵੀ ਖੇਤੀ ਮੈਂ ਲੇਖਾ ਜੋਖਾ ਹੈ ਤੋ ਹਮ ਸੂਝ ਬੂਝ ਕੇ ਸਾਥ ਖੇਤੀ ਕਰਾਂਗੇ ਤੋ ਇਹ ਫਾਇਦਾ ਉਠਾ ਪਾਵਾਂਗੇ ਇਸਮੇ ਔਰ ਫਿਰ ਇਹ ਦੇਖੇ ਬਈ ਇਸ ਟਾਈਮ ਚੱਲ ਰਿਹਾ ਹੈ ਬਾਜਰੇ ਕਾ ਟਾਈਮ ਕਿਉਂਕਿ ਚਾਹੇ ਉਹ ਪਹਿਲੀ ਬਰਸਾਤ ਪਰ ਕਿਸਾਨ ਬਾਈ ਬਾਜਰਾ ਬਰਾਨੀ ਇਲਾਕਿਆਂ ਬੋਦੇ ਹੈ ਜਾਂ ਜਿਹੜੇ ਬਾਈ ਪ੍ਰਯਾਪਤ ਪਾਣੀ ਹੈ ਕਿਤੇ ਪਲੇ ਕਰਕੇ ਬਾਜਰਾ ਬਹੁ ਹੈ ਤੋ ਇੱਕ ਪੂਰਵ ਪ੍ਰਸਾਰਿਤ ਬਾਤਚੀਤ ਹੈ ਬਾਜਰੇ ਕੀ ਜੋ ਉੱਨਤ ਕਿਸਮੇ ਹੈ ਔਰ ਉਸਕੀ ਜੋ ਕਾਸ਼ਤ ਕੇ ਬਾਰੇ ਮੈਂ ਡਾਕਟਰ ਵਿਨੋਦ ਮੋਹਨ ਜੀ ਆਪਣੇ ਚੌਪਾਲ ਮੈਂ ਆਏ ਥੇ ਤਾਂ ਪੂਰਵ ਪ੍ਰਸਾਰਿਤ ਬਾਤਚੀਤ ਹੈ ਬਾਈਆਂ ਨੇ ਸੁਣਵਾ ਦੇ ਹੀ
1: ਬਈ ਅੱਜ ਬਾਤਚੀਤ ਕਰਾਂਗੇ ਬਾਜਰੇ ਕੀ ਉੱਨਤ ਕਿਸਮੇ ਔਰ ਉਸਕੀ ਕਾਸ਼ਤ ਕੇ ਬਾਰੇ ਮੈਂ ਔਰ ਜਾਣਕਾਰੀ ਦੇਣ ਖਾਤਰ ਅੱਜ ਮੇਰੇ ਸਾਥ ਹੈ ਡਾਕਟਰ ਵਿਨੋਦ ਮੋਹਨ ਜੀ ਆਪ ਸਸਯ ਵਿਗਿਆਨਿਕ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਬੋਪਾਣੀ ਫਰੀਦਾਬਾਦ ਮੈਂ ਡਾਕਟਰ ਸਾਹਿਬ ਸਭਸੇ ਪਹਿਲੇ ਆਪਕਾ ਸਟੂਡੀਓ ਮੈਂ ਸਵਾਗਤ ਹੈ
2: ਧੰਨਵਾਦ ਅਨਿਲ ਜੀ
1: ਡਾਕਟਰ ਸਾਹਿਬ ਬਾਜਰ ਕੀ ਫਸਲ ਕੀ ਬਾਤ ਕਰਾਂ ਵਿਸ਼ੇਸ਼ ਕਰ ਮਾਨਿਆ ਜਾ ਕੇ ਬਈ ਜੋ ਆਪਣੇ ਅਰਧ ਸਿੰਚਿਤ ਏਰੀਏ ਹੈ ਔਰ ਜਿਹੜਾ ਜਲ ਭਰਾਓ ਕਮ ਹੋ ਹੈ ਆਪਣੇ ਬਿਰਾਨੀ ਸੇ ਏਰੀਏ ਹੈ ਉਨ ਜਗ੍ਹਾ ਪਰ ਇਸਕੀ ਬਿਜਾਈ ਕਾ ਮੌਕਾ ਜ਼ਿਆਦਾ ਰਹੇ ਤੋ ਕੌਣ ਕੌਣ ਸੇ ਏਰੀਏ ਮੰਨ ਆਪਾਂ ਹਰਿਆਣਾ ਪ੍ਰਦੇਸ਼ ਕੀ ਬਾਤ ਕਰਾਂ ਬਈ ਜਿਹੜਾ ਬਾਜਰ ਕੀ ਫਸਲ ਠੀਕ ਠਾਕ ਹੋ ਜਾਏ ਆਪਣੀ
2: ਦੇਖੀਏ ਅਨਿਲ ਬਾਈ ਹਰਿਆਣਾ ਕੀ ਜਹਾਂ ਤੱਕ ਬਾਤ ਕਰੇ ਆਪਣਾ ਜੋ ਹਿਸਾਰ ਜ਼ਿਲ੍ਹਾ ਹੈ ਭਿਵਾਨੀ ਜ਼ਿਲ੍ਹਾ ਹੈ ਮਹਿੰਦਰਗੜ੍ਹ ਹੈ ਰਿਵਾੜੀ ਹੈ ਔਰ ਕੁਛ ਏਰੀਆ ਆਪਣਾ ਫਤਿਹਬਾਦ ਕਾ ਵੀ ਹੈ ਔਰ ਸਿਰਸਾ ਵੀ ਹੈ
1: ਹਾਂ ਬਾਕੀ ਲੁਹਾਰੂ ਸਾਈਡ ਕਾ ਭਿਵਾਨੀ ਮੈਂ ਜੋ ਆ ਗਿਆ ਇਹ ਤਾਂ ਸਾਰਾ ਮੇਰੇ ਖਿਆਲ ਸੇ ਗੁਆਰੀ ਹੋ ਗਈ ਬਾਜਰਾ ਹੋ ਗਿਆ
2: ਬਿਲਕੁਲ ਬਿਲਕੁਲ
1: ਡਾਕਟਰ ਸਾਹਿਬ ਇੱਕ ਚੀਜ਼ ਹੋਰ ਹੋ ਗਈ ਪਹਿਲੇ ਆਪਾਂ ਜਬ ਵੀ ਬਾਤ ਕਰਿਆ ਕਰਦੇ ਨਾ ਬਿਰਾਨੀ ਔਰ ਸਿੰਚਿਤ ਹੈ ਸਿੰਚਿਤ ਕਾ